ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਕਨੇ ਸ਼ੋਤਾਓ ਇਸ ਵਕਤ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇ ਨਾ ਮਾਟੀ ਦੀ ਮਹਿਕ ਜੀ ਸ਼ੋਤਾਓ ਤਾਂ ਬੜਦੇ ਨਾ ਕਾਰਜਕ੍ਰਮ 'ਚ ਅੱਗੇ ਕਨੇ ਸੁਣਦੇ ਨਾ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਵੇਂ ਬਣੀ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਨੇ ਗੂੰਜ ਆਪਣੇ ਪੰਦੀ।

ਤੁਸੀਂ ਹੋ ਇਸ ਸਮੇਂ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਤੇ ਮੇਰੇ ਨਾਲ ਤੁਸੀਂ ਕਾਰਜਕ੍ਰਮ ਇੰਜੋਏ ਕਰਨਾ ਹੈ ਅੱਜ ਪੰਜਾਬੀ ਗੀਤਾਂ ਦਾ ਕਾਰਜਕ੍ਰਮ ਜੀ ਹਾਂ ਸ਼ਰੋਤਾਓ ਆਓ ਸੁਣਦੇ ਨੇ ਕਾਰਜਕ੍ਰਮ ਦਾ ਸਭ ਤੋਂ ਪਹਿਲਾਂ ਪੰਜਾਬੀ ਗੀਤ

ਸ਼ੁਰੂ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਹੁਣ ਲੈਣੀ ਆ ਤੁਹਾਡੇ ਤੋਂ ਇਜਾਜ਼ਤ ਪੰਜਾਬੀ ਗੀਤਾਂ ਦੇ ਇਸ ਕਾਰਜਕ੍ਰਮ ਤੇ ਫੇਰ ਮਿਲਾਂਗੇ ਸੁਣਦੇ ਰਹੋ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਬੰਦੀ।

ਤੇ ਤੁਹਾਂ ਸਾਰਿਆਂ ਦਾ ਰੇਡੀਓ ਗੁੰਜਨ ਧਰਮਸ਼ਾਲਾ ਤੇ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇਣ ਮਾਟੀ ਦੀ ਮਹਿਕ ਆਸ਼ੋ ਤੋਂ ਵਰਦੇ ਨੇ ਕਾਰਜਕ੍ਰਮ ਚੱਗੇ ਤੇ ਸੁਣਦੇ ਨੇ ਕੋਰ ਪਿਆਰਾ ਦਿਆ ਗੀਤ।

ਮੈਂ ਤੁਹਾਂ ਸਾਰਿਆਂ ਦਾ ਰੇਡੀਓ ਗੁੰਜਨ ਧਰਮਸ਼ਾਲਾ ਤੇ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇਣ ਮਾਟੀ ਦੀ ਮਹਿਕ ਆਸ਼ੋਤਾਂ ਵਰਦੇ ਨੇ ਕਾਰਜਕ੍ਰਮ ਚੱਗੇ ਤੇ ਸੁਣਦੇ ਨੇ ਕੋਰ।

ਗੁੰਜਨ ਧਰਮਸ਼ਾਲਾ ਤੇ ਕਨੇ ਤੁਹਾਂ ਸਾਰਿਆਂ ਟਿਊਨ ਕੀਤੇ ਹੈ ਆਪਣਾ ਸਮੁਦਾਇਕ ਰੇਡੀਓ ਗੁੰਜਨ ਧਰਮਸ਼ਾਲਾ ਕਨੇ ਇਸ ਵਕਤ ਕਾਰਜਕ੍ਰਮ ਚੱਲਿਆ ਹੈ ਮਾਟੀ ਦੀ ਮਹਿਕ ਤਾਂ ਸ਼ਰੋਤਾਓ ਸੁਣਦੇ ਨੇ ਇੱਕ ਹੋਰ ਪਿਆਰਾ